ਸ੍ਰੀ ਵਾਹਿਗੁਰੂ ਰਾਗ ਬਲਾਵਲ ਮਹਿਲਾ ਪੰਜਵਾਂ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਰੂਪਾ ਸਗਲੇ ਪਸਾਰਾ ਆਪੇ ਪਸਾਜਾ ਆਪੇ ਅੰਬੋਹਾਰਾ ਇੱਕ ਰੂਪਾ ਸਗਲੇ ਪਸਾਰਾ ਆਪੇ ਬਨਜ ਆਪੇ ਅੰਬੋਹਾਰਾ ਐਸੋ ਗਿਆਨਾ ਬਰ ਲੋ ਏ ਪਾਏ ਜਤ ਜਤ ਜਾਏ ਤਤ ਜੁਰ ਸਟਾਏ ਰਹਾਓ ਅਨਿਕ ਰੰਗਾ ਨਿਰਗੁਣ ਇੱਕ ਰੰਗਾ ਆਪੇ ਜਲ ਆਪੇ ਹੀ ਤਰੰਗ ਆਪੇ ਹੀ ਮੰਡਰ ਅਪਾਏ ਸੇਵਾ ਆਪੇ ਹੀ ਪੁਜਾਰੀ ਆਪੇ ਹੀ ਦੇਵਾ ਆਪੇ ਜੋਗ ਆਪੇ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਕੀ ਮੁਕਤਾ ਆਪੇ ਜੋਗ ਆਪੇ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਲਾਵਲ ਫਿਫਥ ਮੇਲ ਫੋਰਥ ਹਾਊਸ One universal creator God by the grace of the true Guru. The entire universe is formed of the one Lord. He himself is the trade, and he himself is the trader. The entire universe is formed of the one Lord. He himself is the trade, and he himself is the trader. How rare is that one who is blessed with such spiritual wisdom. Wherever I go, there I see him pause. He manifests many forms, while still manifested and absolute, and yet he has one form. He himself is the water. He himself is the waves. He himself is the temple, and he himself is selfless service. He himself is the worshiper, and he himself is the idol. He himself is the yoga. He himself is the way. Nanak's God.